ਅਗਲੇ ਸੋ ਪ੍ਰੋਗਰਾਮ ਆਕਿਨ ਬਿਊਟੀ ਸ਼ੋਅ ਜਿਵੇਂ ਤਵਾਂ ਖੂਬਸੂਰਤੀ ਜਾਂ ਰਾਜ਼ ਬੁਧੰਦਾ ਆਹੋ ਆਈ ਵਾਈਡੀ ਜੇਕੇ ਤਵਾਂ ਜਿਲਾ ਅਸਾਂ ਹਰ ਜਗ੍ਹਾ ਨਵੇਂ ਮਿਲੇ ਤੋ ਬਿਊਟੀ ਕ੍ਰੀਮ ਮਿਲੇ ਐਸੀ ਲਵਲੀ ਕ੍ਰੀਮ ਆਏ ਜੇਕਾ ਤਵਾਂ ਈਜ਼ੀਲੀ ਵਠੀ ਇਸਤੇਮਾਲ ਕਰ ਸਕੋ ਤਾ ਫੇਅਰਨੈਸ ਕ੍ਰੀਮ ਆਹੇ ਅਗਰ ਤਵਾਂ ਕਾਡੇ ਵੀ ਵਨਿਓ ਥਾ ਯਾਨੀ ਕਿ ਤਵਾਂ ਆਫਿਸ ਮੇ ਕਮ ਕਯੋ ਥਾ ਕਾ ਜੌਬ ਕਯੋ ਥਾ ਸਕੂਲ ਮੇ ਪੜੋ ਥਾ ਪੜਾਇਓ ਮੇ ਪੜੋ ਥਾ ਪੜਾਇਓ ਥਾ ਤੇ ਕਿੱਥੇ ਵੀ ਅਗਰ ਤਵਾਂ ਵਨਿਓ ਥਾ ਤਵਾਂ ਜੋ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਮ ਆਹੇ ਯਾ ਫਿਰ ਤਵਾਂ ਕੋਈ ਵੀ ਕਮ ਕਯੋ ਥਾ ਤਾਂ ਤਵਾਂ ਜੀ ਜ਼ਿੰਦਗੀ ਮੇ ਵਾਈਟ ਏਸ ਲਵਲੀ ਕ੍ਰੀਮ ਜੋ ਹੁਜਣ ਡਾਢੋ ਜ਼ਰੂਰੀ ਹੁੰਦੋ ਆਹੇ ਸੋ ਵਾਈਟ ਏਸ ਲਵਲੀ ਕ੍ਰੀਮ ਜੇਕਰ ਟ੍ਰੀਟਮੈਂਟ ਜੋ ਕਢਾਈਂਦੀ ਤਵਾਂ ਕੇ ਸੋਹਣੋ ਬਣਾਈਂਦੀ ਐਂ ਤਵਾਂ ਸਭ ਸਫਾ ਵੀ ਆਈ ਪੀ ਵੀ ਆਈ ਪੀ ਥੀ ਵੇਦਾ ਸੋ ਹੀ ਪ੍ਰੋਗਰਾਮ ਜੋ ਲਾਸਟ ਬ੍ਰੇਕ ਲਗਾਇਓ ਤੁਮ

0: ਬੱਚੇ ਨੇ ਤੇ ਤਾਂ ਉਹਨੇ ਕਿ ਰੋਜ਼ ਅੰਡਾ ਖਾ ਰਹਿ ਜਾਓ, ਮੰਝਣ ਜੀ ਮਾਨੀ ਮੈਂ ਸੂਫ ਦੀ ਜਾਓ ਤੇ ਜੀਓ ਸਕੂਲ ਮੈਂ ਮੂਹਾਂ ਗੁਰ ਥਕੀਲਾ ਥਕੀਲਾ ਨਾ ਹੋ ਜਾਏ।
1: ਬਾਰਨ ਮੈਂ ਕਮਜ਼ੋਰੀ ਅਕਸਰ ਜ਼ਰੂਰੀ ਗਿਜ਼ਾਈ ਜੁਜ਼ਨ ਜੀ ਘਟਤਾਈ ਹੁੰਦੀ ਆਹੇ ਜੇਕਾ ਉਹਨਾਂ ਜੇ ਸਿੱਖਣ ਜੀ ਸਲਾਹੀਅਤ ਮੈਂ ਰੰਡਕ ਬਣ ਜੇ ਥੀ। ਹੀ ਪੈਗਾਮ ਕਸ਼ ਫਾਊਂਡੇਸ਼ਨ ਐਂ ਕੈਨੇਡੀਅਨ ਗੌਰਮੈਂਟ ਜੇ ਤਰਫਾਂ ਪੇਸ਼ ਕਯੋ ਵਯੋ।